0: Leadership Drive prize draw.
1: Don't just listen. Join the 3ZZZ family today for just $16 or $11 concession. Head to 3ZZZ.com.au or call us now on 9415 1928. Thanks to our station sponsors, My Travel Solution, Museums Victoria, Nova Cinema Carlton, Melbourne Zoo, Chemist Warehouse Brunswick, Charmwheel Films, Bunnings Brunswick. Terms and conditions on our website.
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
3: Proud sponsor of 3ZZZ, 92.3 FM.
4: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
3: ਪ੍ਰਾਊਡ ਸਪਾਂਸਰ ਆਫ 3ZZZ 92.3 FM।
5: ਅਗਲਾ ਪ੍ਰੋਗਰਾਮ ਪੰਜਾਬੀ ਭਾਸ਼ਾ ਦੇ ਵਿੱਚ

0: 3ZZ 92.3 FM 3ZZ 92.3 FM 3ZZ 92.3 FM
1: ਸਨਿਚਰਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ। ਅੱਜ ਦਾ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਵਰਿੰਦਰ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਇਹ ਪ੍ਰੋਗਰਾਮ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਸ਼ਬਦ ਗੁਰਬਾਣੀ, ਗੀਤ, ਗਾਣੇ ਅਤੇ ਕੁਝ ਜਾਣਕਾਰੀਆਂ ਆਪ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਸਾਰੇ ਸਰੋਤਿਆਂ ਦਾ ਅੱਜ ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਮੈਂ ਉਮੀਦ ਵੀ ਕਰਦਾ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 92.3 FM 'ਤੇ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸਨਿਚਰਵਾਰ ਰਾਤ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਮੁਤਾਬਕ ਲਾਈਵ ਸੁਣ ਸਕਦੇ ਹੋ। ਔਨਲਾਈਨ www.3zzz.com.au 'ਤੇ ਜਾ ਕੇ। ਲਓ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਗਗਨ ਦਮਾਮਾ ਬਾਜਿਓ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਗੁਰਮਨਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ। ਲਓ ਸ਼ਬਦ ਸ੍ਰਵਣ ਕਰੋ ਜੀ।
2: ਗਗਨ

ਤੁਸੀਂ ਗੁਰਬਾਣੀ ਸ਼ਬਦ ਸ਼੍ਰਵਣ ਕਰ ਰਹੇ ਸੀ, ਗਗਨ ਮਾਮਾ ਬਾਜਿਓ। ਲਓ ਹੁਣ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ ਕਰਤਾਰ ਸਿੰਘ ਸਰਾਭਾ ਬਾਰੇ, ਜਿਨ੍ਹਾਂ ਦਾ ਜਨਮ ਦਿਵਸ 24 ਮਈ ਨੂੰ ਹਰ ਸਾਲ ਆਉਂਦਾ ਹੈ। ਜਦੋਂ ਵੀ ਅਸੀਂ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦੇ ਪੰਨਿਆਂ 'ਤੇ ਝਾਤ ਮਾਰਦੇ ਹਾਂ ਤਾਂ ਇਹ ਪੰਨੇ ਸਾਨੂੰ ਹਜ਼ਾਰਾਂ ਸ਼ਹੀਦਾਂ ਸੂਰਬੀਰਾਂ ਯੋਧਿਆਂ ਦੀਆਂ ਸ਼ਹਾਦਤਾਂ ਦੇ ਨਾਲ ਭਰੇ ਹੋਏ ਮਿਲਦੇ ਹਨ। ਇਹਨਾਂ ਸ਼ਹੀਦਾਂ 'ਚੋਂ ਇੱਕ ਸਨ ਕਰਤਾਰ ਸਿੰਘ ਸਰਾਭਾ, ਜਿਨ੍ਹਾਂ ਨੇ 19 ਸਾਲ ਦੀ ਛੋਟੀ ਉਮਰ ਦੇ ਵਿੱਚ ਹੀ ਗਦਰ ਪਾਰਟੀ ਦੀ ਕਮਾਨ ਸੰਭਾਲੀ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਵਾਰ ਦਿੱਤੀ। ਭਗਤ ਸਿੰਘ ਜੀ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦੇ ਸਨ। ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣੇ ਦੇ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਪਿਤਾ ਮੰਗਲ ਸਿੰਘ ਦੇ ਘਰ ਹੋਇਆ। 5 ਸਾਲ ਦੇ ਸਨ ਆਪ ਦੇ ਪਿਤਾ ਅਤੇ 12 ਸਾਲ ਦੇ ਸਨ ਜਦੋਂ ਆਪ ਜੀ ਦੀ ਮਾਤਾ ਅਕਾਲ ਚਲਾਣਾ ਕਰ ਗਏ। ਪਾਲਣ ਪੋਸ਼ਣ ਉਹਨਾਂ ਦਾ ਦਾਦਾ ਜੀ ਨੇ ਕੀਤਾ। 5ਵੀਂ ਤੱਕ ਜਿਹੜੀ ਸਿੱਖਿਆ ਸੀ ਸਰਾਭਾ ਦੇ ਸਕੂਲ ਤੋਂ ਹਾਸਲ ਕੀਤੀ। ਲੁਧਿਆਣੇ ਜਾ ਕੇ ਮਾਲਵਾ ਖਾਲਸਾ ਹਾਈ ਸਕੂਲ 'ਚ ਫਿਰ ਦਾਖਲਾ ਲਿਆ ਅਤੇ ਬਾਅਦ ਦੇ ਵਿੱਚ ਉੜੀਸਾ ਜਾ ਕੇ ਚਾਚਾ ਜੀ ਕੋਲ ਪੜ੍ਹਾਈ ਵੀ ਕੀਤੀ। ਉਹ ਉੱਚੀ ਵਿੱਦਿਆ ਲੈਣ ਲਈ ਅਮਰੀਕਾ ਪਹੁੰਚ ਗਏ। ਬਾਬਾ ਜਵਾਲਾ ਸਿੰਘ ਗਦਰ ਲਹਿਰ ਦੇ ਇੱਕ ਸਰਗਰਮ ਮੈਂਬਰ ਸਨ। ਉਹਨਾਂ ਦੇ ਕਹਿਣ 'ਤੇ ਕਰਤਾਰ ਸਿੰਘ ਸਰਾਭਾ ਨੇ ਬਰਕਲੇ ਯੂਨੀਵਰਸਿਟੀ ਦੇ ਵਿੱਚ ਰਸਾਇਣਿਕ ਵਿਗਿਆਨ ਕਮਿਸਟਰੀ ਦੀ ਵਿੱਦਿਆ ਗ੍ਰਹਿਣ ਕਰਨ ਲਈ ਦਾਖਲਾ ਲੈ ਲਿਆ। ਲਾਲਾ ਹਰਦਿਆਲ ਨੇ ਦੇਸ਼ ਦੀ ਆਜ਼ਾਦੀ ਲਈ ਵਿਦਿਆਰਥੀਆਂ ਨੂੰ ਜੋਸ਼ੀਲਾ ਭਾਸ਼ਣ ਦਿੱਤਾ। ਗਦਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲੇ 8 ਵਿਦਿਆਰਥੀਆਂ ਦੇ ਵਿੱਚੋਂ ਕਰਤਾਰ ਸਿੰਘ ਸਰਾਭਾ ਵੀ ਸਨ। ਉਹ ਫੁਰਤੀਲੇ ਨੌਜਵਾਨ ਸਨ, ਚਿਹਰਾ ਹਸੂ ਹਸੂ ਕਰਦਾ ਰਹਿੰਦਾ ਸੀ। 21 ਅਪ੍ਰੈਲ 1913 ਨੂੰ ਬਾਬਾ ਕੇਸਰ ਸਿੰਘ ਠੱਠਗੜ੍ਹ ਦੇ ਡੇਰੇ ਅਸਟੋਰੀਆ ਵਿਖੇ ਹਿੰਦੀ ਐਸੋਸੀਏਸ਼ਨ ਆਫ ਪੈਸਿਫਿਕ ਕੋਸਟ ਨਾਂ ਵਾਲੀ ਗਦਰੀ ਪਾਰਟੀ ਦੀ ਸਥਾਪਨਾ ਕੀਤੀ ਗਈ, ਜਿਹਦਾ ਪ੍ਰਧਾਨ ਸਰਦਾਰ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ। ਫੈਸਲੇ ਮੁਤਾਬਕ 1 ਨਵੰਬਰ 1913 ਤੋਂ ਹਫ਼ਤਾਵਾਰੀ ਪਰਚਾ ਗਦਰ ਛਪਣਾ ਸ਼ੁਰੂ ਹੋ ਗਿਆ। ਗਦਰ ਪਾਰਟੀ ਦੀ ਸਫਲਤਾ ਨੇ ਪਾਰਟੀ ਦਾ ਨਾਂ ਗਦਰ ਪਾਰਟੀ ਪਾ ਦਿੱਤਾ। ਗਦਰ ਅਖ਼ਬਾਰ ਬਾਅਦ ਦੇ ਵਿੱਚ ਪੰਜਾਬੀ, ਗੁਜਰਾਤੀ, ਬੰਗਾਲੀ, ਨੇਪਾਲੀ, ਪਸ਼ਤੋ ਭਾਸ਼ਾ ਦੇ ਵਿੱਚ ਵੀ ਪ੍ਰਕਾਸ਼ਿਤ ਹੋਇਆ। ਕਰਤਾਰ ਸਿੰਘ ਸਰਾਭਾ ਕਵਿਤਾਵਾਂ ਵੀ ਲਿਖਦੇ ਹੁੰਦੇ ਸਨ, ਗਦਰ ਅਖ਼ਬਾਰ 'ਚ ਛਪਦੀਆਂ ਰਹੀਆਂ। ਕਵਿਤਾਵਾਂ ਲਿਖਣ, ਕਵਿਤਾਵਾਂ ਗਾਉਣ ਦਾ ਵੀ ਸ਼ੌਕ ਸੀ। ਕਵਿਤਾ ਗਾਉਣ ਲੱਗ ਜਾਂਦੇ ਸਨ ਉਹ। ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਕਰਤਾਰ ਸਿੰਘ ਸਰਾਭਾ ਫਾਂਸੀ ਦੇ ਆਖਰੀ ਦਿਨ ਤੱਕ ਕਵਿਤਾਵਾਂ ਲਿਖਦਾ ਰਿਹਾ। 7 ਅਪ੍ਰੈਲ 1914 ਨੂੰ ਗਦਰ ਅਖ਼ਬਾਰ ਦਾ ਨਾਂ ਬਦਲ ਕੇ ਹਿੰਦੁਸਤਾਨ ਗਦਰ ਰੱਖ ਦਿੱਤਾ ਗਿਆ। 7 ਸਤੰਬਰ 1914 ਨੂੰ ਕਰਤਾਰ ਸਿੰਘ ਸਰਾਭਾ ਅਮਰੀਕਾ ਤੋਂ ਪੰਜਾਬ ਆ ਗਏ। ਧਨ ਇਕੱਠਾ ਕਰਨ ਲਈ ਗਦਰ ਪਾਰਟੀ ਨੇ ਡਾਕੇ ਮਾਰਨੇ ਸ਼ੁਰੂ ਕੀਤੇ। ਇਹਨਾਂ ਡਾਕਿਆਂ ਦਾ ਪਾਰਟੀ ਨੂੰ ਨੁਕਸਾਨ ਹੀ ਪੁੱਜਾ। ਅੰਗਰੇਜ਼ ਸਰਕਾਰ ਨੇ ਇਹਨਾਂ ਨੂੰ ਡਾਕੂ ਅਤੇ ਲੁਟੇਰੇ ਕਹਿ ਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਸਰਾਭਾ ਅਤੇ ਉਹਦੇ ਸਾਥੀਆਂ ਸਮੇਤ ਦੇਸ਼ ਦੇ ਵਿੱਚ ਗਦਰ ਲਿਆਉਣ ਦੀ ਤਰੀਕ ਜੋ ਪਹਿਲਾਂ 21 ਫਰਵਰੀ ਤੈਅ ਕੀਤੀ ਗਈ ਸੀ, 19 ਫਰਵਰੀ ਕਰ ਦਿੱਤੀ ਗਈ। ਕਿਰਪਾਲ ਸਿੰਘ ਅਤੇ ਮੂਲਾ ਸਿੰਘ ਦੋ ਜਣੇ ਸਨ, ਉਹਨਾਂ ਵਰਗੇ ਗੱਦਾਰਾਂ ਦੀ ਗੱਦਾਰੀ ਕਾਰਨ ਗਦਰ ਪਾਰਟੀ ਦੇ ਮੈਂਬਰ ਗ੍ਰਿਫਤਾਰ ਕਰ ਲਏ ਗਏ। ਗੰਡਾ ਸਿੰਘ ਗੰਡੀ ਵਿੰਡ ਦੀ ਗੱਦਾਰੀ ਕਾਰਨ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀ ਲਾਟ, ਜਗਤ ਸਿੰਘ ਸੁਰਸਿੰਘ ਵਾਲਾ 2 ਮਾਰਚ 1915 ਨੂੰ ਫੜੇ ਗਏ। ਲਾਹੌਰ ਸੈਂਟਰਲ ਜੇਲ੍ਹ ਲਿਜਾਇਆ ਗਿਆ। ਸਾਰੀ ਜ਼ਿੰਮੇਵਾਰੀ ਕਰਤਾਰ ਸਿੰਘ ਸਰਾਭਾ ਨੇ ਆਪਣੇ ਉੱਪਰ ਲੈ ਲਈ। ਜੱਜ ਦੇ ਸਮਝਾਉਣ 'ਤੇ ਵੀ ਆਪਣਾ ਬਿਆਨ ਉਹਨਾਂ ਨੇ ਨਹੀਂ ਬਦਲਿਆ। ਫੈਸਲੇ ਦੇ ਅਨੁਸਾਰ 16 ਨਵੰਬਰ 1915 ਨੂੰ 7 ਮਹਾਨ ਅਤੇ ਨਿਧੜਕ ਗਦਰੀ ਯੋਧੇ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ, ਬਖਸ਼ੀਸ਼ ਸਿੰਘ ਹੋਣਾਂ ਨੂੰ ਸੈਂਟਰਲ ਜੇਲ੍ਹ ਲਾਹੌਰ ਵਿਖੇ ਫਾਂਸੀ ਚੜ੍ਹਾ ਦਿੱਤੀ ਗਈ। ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ ਲਈ ਦਿੱਤੀ ਕੁਰਬਾਨੀ ਉਹਨਾਂ ਨੂੰ
ਹਮੇਸ਼ਾ ਦੇ ਲਈ ਅਮਰ ਕਰ ਗਈ। ਇਹ ਸੀ ਇੱਕ ਜਾਣਕਾਰੀ ਕਰਤਾਰ ਸਿੰਘ ਸਰਾਭਾ ਬਾਰੇ। ਤੇ ਲਓ ਹੁਣ ਸੁਣਦੇ ਹਾਂ ਇੱਕ ਗੀਤ।

ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਗਰੋਸਰੀ ਬਿੱਲ ਘਟਾਉਣ ਲਈ ਛੋਟੀਆਂ ਛੋਟੀਆਂ ਆਦਤਾਂ ਵੀ ਬਣ ਸਕਦੀਆਂ ਨੇ ਵੱਡੀ ਬੱਚਤ ਦਾ ਰਸਤਾ। ਕੋਸਟ ਆਫ ਲਿਵਿੰਗ ਦੇ ਦਬਾਅ ਨੇ ਆਪਾਂ ਜਾਣਦੇ ਹਾਂ ਕਿ ਘਰਾਂ ਦੇ ਰਸੋਈ ਬਜਟ ਨੂੰ ਸਿੱਧਾ ਪ੍ਰਭਾਵਿਤ ਕੀਤਾ ਹੈ। ਦੁੱਧ, ਬ੍ਰੈਡ, ਐੱਗ, ਮੀਟ, ਵੈਜੀਟੇਬਲ, ਐਵਰੀਡੇ ਗਰੋਸਰੀ ਦੀਆਂ ਕੀਮਤਾਂ ਕਈ ਪਰਿਵਾਰਾਂ ਲਈ ਵੀਕਲੀ ਸ਼ੋਪਿੰਗ ਨੂੰ ਵੱਡੀ ਚਿੰਤਾ ਇਹਨਾਂ ਨੇ ਬਣਾ ਦਿੱਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਗਰੋਸਰੀ ਦਾ ਬਿੱਲ ਘਟਾਉਣ ਲਈ ਵੱਡੀਆਂ ਕੁਰਬਾਨੀਆਂ ਦੀ ਲੋੜ ਨਹੀਂ ਹੁੰਦੀ। ਕਈ ਵਾਰ ਛੋਟੀਆਂ ਖਰੀਦਣ ਦੀਆਂ ਆਦਤਾਂ ਵੀ ਵੱਡੀ ਬਜਟ ਦਾ ਰਸਤਾ ਬਣ ਸਕਦੀਆਂ ਹਨ। ਕਈ ਮਾਹਰਾਂ ਨੇ ਆਖਿਆ ਹੈ ਕਿ ਲੋਕ ਬਿਨਾਂ ਵਧੇਰੇ ਸੋਚੇ ਉਹੀ ਪ੍ਰੋਡਕਟ, ਉਹੀ ਬ੍ਰਾਂਡ, ਉਹੀ ਸ਼ੋਪਿੰਗ ਰੂਟੀਨ ਫੋਲੋ ਕਰਦੇ ਰਹਿੰਦੇ ਹਨ, ਪਰ ਜਦੋਂ ਪੈਸੇ ਬਚਾਉਣ ਦੀ ਲੋੜ ਹੋਵੇ ਤਾਂ ਕੁਝ ਸਮੇਂ ਲਈ ਖਾਣ ਪੀਣ ਅਤੇ ਖਰੀਦਦਾਰੀ ਦੇ ਤਰੀਕੇ ਸਾਨੂੰ ਬਦਲਣੇ ਪੈਂਦੇ ਹਨ। ਸਭ ਤੋਂ ਪਹਿਲਾ ਕਦਮ ਇਹ ਹੈ ਕਿ ਸੁਪਰਮਾਰਕਿਟ ਦੇ ਵਿੱਚ ਜਾਣ ਤੋਂ ਪਹਿਲਾਂ ਘਰ ਦੀ ਪੇਂਟਰੀ, ਫਰਿੱਜ, ਫਰੀਜ਼ਰ ਚੈੱਕ ਕੀਤਾ ਜਾਵੇ। ਆਸਟ੍ਰੇਲੀਅਨ ਹਾਊਸਹੋਲਡ ਔਸਤਨ ਹਰ ਸਾਲ 2500 ਤੋਂ ਲੈ ਕੇ $3000 ਤੱਕ ਦਾ ਫੂਡ ਜੋ ਹੈ ਉਹ ਵੇਸਟ ਕਰ ਦਿੰਦੇ ਹਨ। ਇਹਦਾ ਮਤਲਬ ਹੈ ਕਿ ਕਈ ਘਰਾਂ ਵਿੱਚ ਉਹ ਖਾਣਾ ਕੂੜੇ ਦੇ ਵਿੱਚ ਚਲਾ ਜਾਂਦਾ ਹੈ ਜਿਸ ਦੇ ਨਾਲ ਮੀਲ ਪਲੈਨ ਬਣਾ ਕੇ ਪੈਸੇ ਬਚਾਏ ਜਾ ਸਕਦੇ ਹਨ। ਮਾਹਰਾਂ ਦੀ ਸਲਾਹ ਹੈ ਕਿ ਗਰੋਸਰੀ ਸ਼ੋਪਿੰਗ ਤੋਂ ਪਹਿਲਾਂ ਇਹ ਵੇਖੋ ਕਿ ਘਰ ਵਿੱਚ ਪਹਿਲਾਂ ਕੀ ਪਿਆ ਹੈ, ਫਿਰ ਉਸੇ ਆਧਾਰ 'ਤੇ ਹਫ਼ਤੇ ਦਾ ਮੀਲ ਪਲੈਨ ਬਣਾਇਆ ਜਾਵੇ। ਇਸ ਨਾਲ ਇੱਕੋ ਹੀ ਚੀਜ਼ ਨੂੰ ਕਈ ਖਾਣਿਆਂ ਦੇ ਵਿੱਚ ਵਰਤਿਆ ਜਾ ਸਕਦਾ ਹੈ ਅਤੇ ਬੇਲੋੜੀ ਸ਼ੋਪਿੰਗ ਘੱਟ ਸਕਦੀ ਹੈ। ਦੂਜਾ ਵੱਡਾ ਪੁਆਇੰਟ, ਸ਼ੋਪਿੰਗ ਲਿਸਟ ਬਣਾਓ ਅਤੇ ਉਹਦੇ ਉੱਤੇ ਹੀ ਚੱਲੋ। ਜਦ ਲੋਕ ਬਿਨਾਂ ਲਿਸਟ ਤੋਂ ਸੁਪਰਮਾਰਕਿਟ ਵਿੱਚ ਜਾਂਦੇ ਹਨ ਤਾਂ ਇੰਪਲਸ ਬਾਇੰਗ ਦਾ ਚਾਂਸ ਵੱਧ ਜਾਂਦਾ ਹੈ। ਇੱਕ ਐਕਸਟਰਾ ਸਨੈਕ, ਇੱਕ ਸਪੈਸ਼ਲ ਔਫਰ, ਇੱਕ ਬ੍ਰਾਂਡ ਨੇਮ ਪ੍ਰੋਡਕਟ, ਇਹ ਛੋਟੀਆਂ ਚੀਜ਼ਾਂ ਮਿਲ ਕੇ ਵੀਕਲੀ ਗਰੋਸਰੀ ਬਿੱਲ ਨੂੰ ਕਾਫੀ ਵਧਾ ਸਕਦੀਆਂ ਹਨ। ਫੈਮਿਲੀ ਮੈਂਬਰ ਨੂੰ ਪਲੈਨਿੰਗ ਦੇ ਵਿੱਚ ਸ਼ਾਮਿਲ ਕਰਨ ਨਾਲ ਹਰ ਕੋਈ ਬਜਟ ਨੂੰ ਸਮਝਦਾ ਹੈ ਅਤੇ ਫਿਰ ਪਲੈਨ ਫੋਲੋ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਸੁਪਰਮਾਰਕਿਟ ਦੇ ਫ੍ਰੀਕੁਐਂਟ ਟ੍ਰਿਪ ਘਟਾਉਣੇ ਚਾਹੀਦੇ ਹਨ। ਕਸਟਮਰ ਵਾਰ ਵਾਰ ਸਟੋਰ ਵਿੱਚ ਆਉਣ ਕਿਉਂਕਿ ਛੋਟੀਆਂ ਵਿਜ਼ਿਟ ਦੌਰਾਨ ਲੋਕ ਐਕਸਟਰਾ ਪ੍ਰੋਡਕਟ ਖਰੀਦ ਲੈਂਦੇ ਹਨ। ਚੁਆਇਸ ਆਫ ਦਾ ਸੁਪਰਮਾਰਕਿਟ, ਇਹ ਵੀ ਦੱਸਿਆ ਹੈ ਕਿ ਸੁਪਰਮਾਰਕਿਟ ਦਾ ਲੇਆਊਟ, ਟਰਾਲੀ ਦਾ ਸਾਈਜ਼ ਅਤੇ ਓਵਰਆਲ ਸ਼ੋਪਿੰਗ ਐਕਸਪੀਰੀਅੰਸ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਕਸਟਮਰ ਹੋਰ ਖਰੀਦ ਕਰੇ। ਬਜਟ ਸੈੱਟ ਕਰਨਾ ਬਚਤ ਦਾ ਅਹਿਮ ਹਿੱਸਾ ਹੈ। ਅਸਲ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਹਰ ਹਫ਼ਤੇ ਗਰੋਸਰੀ 'ਤੇ ਕਿੰਨਾ ਖਰਚ ਕਰ ਰਹੇ ਹਨ। ਘੱਟੋ ਘੱਟ 6 ਹਫ਼ਤਿਆਂ ਦੀ ਗਰੋਸਰੀ ਸਪੈਂਡਿੰਗ ਨੂੰ ਰਿਵਿਊ ਕਰਨ ਅਤੇ ਫਿਰ ਰਿਅਲਿਸਟਿਕ ਬਜਟ ਬਣਾਉਣ। ਬ੍ਰਿਸਬੇਨ ਦੀ ਇੱਕ ਉਦਾਹਰਣ ਦਿੱਤਾ ਗਿਆ ਹੈ ਉੱਥੋਂ ਦਾ, ਜਿਹਨੇ ਆਪਣੀ 4 ਮੈਂਬਰਾਂ ਵਾਲੀ ਫੈਮਿਲੀ ਦਾ ਵੀਕਲੀ ਗਰੋਸਰੀ ਸਪੈਂਡ ਲਗਭਗ $200 ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ। ਚੀਪਰ ਮੀਟ, ਮੇਨਸ, ਚਿਕਨ ਵਿੰਗਸ, ਲੈਂਟਲ ਬੀਨਸ, ਸੀਜ਼ਨਲ ਵੈਜੀਟੇਬਲ, ਮਾਰਕਟ ਡਾਊਨ ਆਈਟਮਸ, ਬ੍ਰਾਂਡ ਨੇਮ ਪ੍ਰੋਡਕਟਸ ਦੀ ਥਾਂ ਚੀਪਰ ਆਲਟਰਨੇਟਿਵਸ ਵਰਤ ਕੇ ਗਰੋਸਰੀ ਬਿੱਲ ਘਟਾ ਦਿੱਤਾ। ਮਾਫ਼ ਕਰਨਾ, ਕੀਮਤ ਹਮੇਸ਼ਾ ਕੰਪੇਅਰ ਕਰਨੀ ਚਾਹੀਦੀ ਹੈ। ਹਰ ਵਾਰ ਲੂਜ਼ ਪ੍ਰੋਡਕਟ ਸਸਤਾ ਨਹੀਂ ਹੁੰਦਾ, ਕਈ ਵਾਰੀ ਪ੍ਰੀ ਪੈਕਡ ਆਈਟਮ ਵੀ ਚੀਪਰ ਆਪਸ਼ਨ ਦੇ ਵਿੱਚ ਹੁੰਦੀਆਂ ਹਨ। ਜੇ ਗਰੋਸਰੀ ਬਿੱਲ ਘਟਾਉਣਾ ਮੁਸ਼ਕਲ ਲੱਗ ਰਿਹਾ ਹੈ, ਪਰਸਨਲ ਫੇਲਰ ਨਹੀਂ ਸਮਝਣਾ ਚਾਹੀਦਾ। ਬਹੁਤ ਸਾਰੇ ਘਰ ਇੱਕੋ ਜਿਹੇ ਫਾਈਨੈਂਸ਼ੀਅਲ ਪ੍ਰੈਸ਼ਰ ਵਿੱਚੋਂ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਲੰਘ ਰਹੇ ਹਨ। ਬਚਤ ਕਰਨੀ ਜ਼ਰੂਰੀ ਹੈ। ਵੀਕਲੀ ਸ਼ੋਪ ਵਿੱਚ ਕੋਈ ਛੋਟੀ ਚੀਜ਼ ਜੋ ਤੁਹਾਨੂੰ ਖੁਸ਼ੀ ਦਿੰਦੀ ਹੈ, ਪੂਰੀ ਤਰ੍ਹਾਂ ਛੱਡਣੀ ਵੀ ਲਾਜ਼ਮੀ ਨਹੀਂ। ਕੁੱਲ ਮਿਲਾ ਕੇ ਇਹ ਸਿੱਟਾ ਕੱਢਿਆ ਗਿਆ ਹੈ ਕਿ ਗਰੋਸਰੀ ਬਿੱਲ ਘਟਾਉਣ ਲਈ ਸਭ ਤੋਂ ਪਹਿਲਾਂ ਆਪਣੇ ਸ਼ੋਪਿੰਗ ਪੈਟਰਨ ਨੂੰ ਸਮਝੋ, ਘਰ ਵਿੱਚ ਪਿਆ ਹੋਇਆ ਫੂਡ ਵਰਤੋ, ਲਿਸਟ ਬਣਾਓ, ਸੁਪਰਮਾਰਕਿਟ ਦੀਆਂ ਜਿਹੜੀਆਂ ਤੁਹਾਡਾ ਆਉਣਾ ਜਾਣਾ ਹੈ ਉਹਨਾਂ ਦੀਆਂ ਵਿਜ਼ਿਟ ਘਟਾਓ, ਬਜਟ ਨੂੰ ਕੈਲਕੂਲੇਟ ਕਰੋ, ਵੈਲਿਊ ਫੋਰ ਮਨੀ ਨੂੰ ਪ੍ਰਿਓਰਿਟੀ ਦਿਓ। ਕੋਸਟ ਆਫ ਲਿਵਿੰਗ ਦੇ ਇਸ ਦੌਰ ਦੇ ਵਿੱਚ ਛੋਟੀਆਂ ਆਦਤਾਂ ਹੀ ਆਸਟ੍ਰੇਲੀਆ ਦੇ ਪਰਿਵਾਰਾਂ ਨੂੰ ਵੀਕਲੀ ਬਜਟ ਦੇ ਵਿੱਚ ਵੱਡਾ ਫਰਕ ਪਾਉਣ ਦੇ ਵਿੱਚ ਮਦਦ ਕਰ ਸਕਦੀਆਂ ਹਨ। ਜਾਣਕਾਰੀ ਤੋਂ ਬਾਅਦ ਸੁਣਦੇ ਹਾਂ ਕੁਝ ਗੀਤ।

ਤੁਸੀਂ ਕੁਝ ਗੀਤ ਸੁਣ ਰਹੇ ਸੀ। ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਰੇ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਜੋ ਹੈ ਉਹ 9% ਘੱਟ ਗਈ। ਕੇਂਦਰ ਸਰਕਾਰ ਨੇ ਇਸ 'ਤੇ ਚਿੰਤਾ ਜਤਾਈ ਹੈ। ਕੇਂਦਰ ਸਰਕਾਰ ਨੇ ਮਿਡ ਡੇ ਮੀਲ ਲਈ ਜਾਰੀ ਕਰ ਦਿੱਤਾ ਹੈ 352 ਕਰੋੜ ਦਾ ਬਜਟ। ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਦਾ ਇੱਕ ਵਿਭਾਗ ਹੈ, ਉਸ ਵਿਭਾਗ ਦਾ ਨਾਂ ਹੈ ਪ੍ਰੋਗਰਾਮ ਅਪਰੂਵਲ ਬੋਰਡ। ਉਸਨੇ ਇੱਕ ਚਿੰਤਾਜਨਕ ਖਬਰ ਸਾਂਝੀ ਕੀਤੀ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਮਿਡ ਡੇ ਮੀਲ ਸਕੀਮ ਚੱਲਦੀ ਹੈ ਉੱਥੇ ਬੱਚਿਆਂ ਦੇ ਦਾਖਲੇ ਦੇ ਵਿੱਚ 9% ਦੀ ਵੱਡੀ ਗਿਰਾਵਟ ਆਈ ਹੈ। ਸਾਲ 2024-25 ਦੇ ਵਿੱਚ ਬੱਚਿਆਂ ਦੀ ਗਿਣਤੀ 19.10 ਲੱਖ ਸੀ। ਸਾਲ 25-26 ਦੇ ਵਿੱਚ ਘੱਟ ਕੇ 17.34 ਲੱਖ ਰਹਿ ਗਈ। ਰੋਜ਼ਾਨਾ ਮਿਡ ਡੇ ਮੀਲ ਦਾ ਫਾਇਦਾ ਲੈਣ ਵਾਲੇ ਬੱਚਿਆਂ ਦੀ ਔਸਤ ਗਿਣਤੀ 10% ਘੱਟ ਗਈ। ਸਭ ਤੋਂ ਵੱਡਾ ਝਟਕਾ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਵਿੱਚ ਲੱਗਿਆ। ਬੱਚਿਆਂ ਦੀ ਜਿੱਥੇ ਗਿਣਤੀ ਖਾਣਾ ਖਾਣ ਵਾਲਿਆਂ ਦੀ ਕਵਰੇਜ 30% ਤੋਂ ਵੀ ਜ਼ਿਆਦਾ ਘੱਟ ਗਈ। ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਕਲਾਸਾਂ ਦੇ ਵਿੱਚ 7-8% ਗਿਰਾਵਟ ਦੇਖੀ ਗਈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਸ ਬਾਰੇ ਤੁਰੰਤ ਗਿਰਾਵਟ ਦੇ ਕਾਰਨਾਂ ਦਾ ਪਤਾ ਲਾਉਣ ਅਤੇ ਇਹਨੂੰ ਸੁਧਾਰਨ ਦੇ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਗਿਰਾਵਟ ਦੇ ਬਾਵਜੂਦ ਬੱਚਿਆਂ ਦੇ ਪੋਸ਼ਣ ਲਈ ਕੇਂਦਰ ਸਰਕਾਰ ਨੇ 2026-27 ਦੇ ਵਾਸਤੇ ਪੰਜਾਬ ਦੇ ਲਈ 352.39 ਕਰੋੜ ਦੇ ਸਾਲਾਨਾ ਬਜਟ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਵਿੱਚ ਕੇਂਦਰ ਸਰਕਾਰ ਦਾ ਹਿੱਸਾ 220.49 ਕਰੋੜ ਹੈ। ਪੰਜਾਬ ਸਰਕਾਰ ਨੂੰ ਆਪਣੇ ਕੋਲੋਂ ਘੱਟੋ ਘੱਟ 131.90 ਕਰੋੜ ਪਾਉਣੇ ਪੈਣਗੇ। ਇਸ ਯੋਜਨਾ ਦੇ ਤਹਿਤ ਪੰਜਾਬ ਦੇ 19,557 ਸਕੂਲਾਂ ਦੇ 14.55 ਲੱਖ ਬੱਚਿਆਂ ਨੂੰ 245 ਵਰਕਿੰਗ ਡੇਜ਼ ਦੇ ਲਈ ਖਾਣਾ ਦਿੱਤਾ ਜਾਵੇਗਾ। ਸਕੂਲਾਂ ਦੇ ਵਿੱਚ ਖਾਣਾ ਬਣਾਉਣ ਲਈ 45,200 ਕੁੱਕ ਕਮ ਹੈਲਪਰਸ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸਮਾਨ ਦਾ ਖਰਚਾ 284.61 ਕਰੋੜ ਰੁਪਏ, ਕੁੱਕ ਕਮ ਹੈਲਪਰਸ ਦਾ ਮਾਣ ਪੱਤਾ 45.20 ਕਰੋੜ ਰੁਪਏ ਅਤੇ ਅਨਾਜ ਫੂਡ ਗ੍ਰੇਨ 10.49 ਕਰੋੜ ਰੁਪਏ, ਟਰਾਂਸਪੋਰਟ ਸਟੇਸ਼ਨ ਦੀ ਸਹਾਇਤਾ 6.30 ਕਰੋੜ ਰੁਪਏ। ਪਿਛਲੀ ਵਾਰ ਇਸ ਫੰਡ ਦਾ ਸਿਰਫ ਟਰਾਂਸਪੋਰਟੇਸ਼ਨ ਦਾ 50% ਹੀ ਵਰਤਿਆ ਗਿਆ ਸੀ, ਇਸ ਲਈ ਸਮੇਂ ਸਿਰ ਭੁਗਤਾਨ ਕਰਨ ਲਈ ਕਿਹਾ ਗਿਆ ਹੈ। MME ਮੈਨੇਜਮੈਂਟ ਅਤੇ ਮੋਨੀਟਰਿੰਗ ਲਈ 5.80 ਕਰੋੜ ਰੁਪਈਏ ਰੱਖੇ ਗਏ ਹਨ। 17.62 ਕਰੋੜ ਰੁਪਏ ਬੱਚਿਆਂ ਨੂੰ ਬਾਜਰੇ ਦੀਆਂ ਬਾਰਾਂ, ਕੇਲੇ ਵਰਗੀ ਵਾਧੂ ਨਿਊਟ੍ਰੀਸ਼ਨ ਦਿੱਤੀ ਜਾਵੇਗੀ। ਪਿਛਲੇ ਸਾਲ 2025-26 ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਤੈਅ ਕੀਤੇ ਗਏ 245 ਦਿਨਾਂ ਦੇ ਮੁਕਾਬਲੇ ਸਿਰਫ 218 ਦਿਨਾਂ ਦੇ ਵਿੱਚ ਹੀ ਖਾਣਾ ਦਿੱਤਾ ਜਾ ਸਕਿਆ। ਪੰਜਾਬ ਸਰਕਾਰ ਨੇ ਇਹਦਾ ਕਾਰਨ ਮਈ ਮਹੀਨੇ ਵਿੱਚ ਪੈਣ ਵਾਲੀ ਗਰਮੀ, ਅਗਸਤ ਵਿੱਚ ਆਏ ਪਹਾੜੀ ਹੜ੍ਹਾਂ ਦਾ ਕਾਰਨ ਸਕੂਲ ਬੰਦ ਹੋਣ ਦਾ ਇਹ ਕਾਰਨ ਦੱਸਿਆ। ਕੇਂਦਰ ਸਰਕਾਰ ਨੇ ਸਾਫ਼ ਕਿਹਾ ਹੈ ਕਿ ਭਾਵੇਂ ਫੰਡਾਂ ਜਾਂ ਅਨਾਜ ਦੀ ਸਪਲਾਈ ਵਿੱਚ ਦੇਰੀ ਹੋਵੇ ਪਰ ਬੱਚਿਆਂ ਦਾ ਗਰਮ ਪਕਾਇਆ ਹੋਇਆ ਖਾਣਾ ਕਿਸੇ ਵੀ ਹਾਲਤ ਦੇ ਵਿੱਚ ਬੰਦ ਨਹੀਂ ਹੋਣਾ ਚਾਹੀਦਾ। ਜੇਕਰ ਲੋੜ ਪਵੇ ਤਾਂ ਪੰਜਾਬ ਸਰਕਾਰ ਆਪਣੇ ਕੋਲੋਂ ਵਾਧੂ ਫੰਡ ਲਗਾ ਕੇ ਇਹਨੂੰ ਜਾਰੀ ਰੱਖੇ। ਵਿਦਿਆਰਥੀਆਂ ਦੀ 100% ਜੋ ਪਛਾਣ ਹੈ ਬਾਇਓਮੀਟ੍ਰਿਕ ਮੋਡ ਰਾਹੀਂ ਪੂਰੀ ਕੀਤੀ ਜਾਵੇ, ਇਸ ਵੇਲੇ 87% ਹੈ। ਹਰ ਮਹੀਨੇ ਡਾਟੇ ਨੂੰ MIS ਪੋਰਟਲ 'ਤੇ ਅਪਡੇਟ ਕੀਤਾ ਜਾਵੇ। ਸਾਰੇ ਸਕੂਲਾਂ ਦੇ ਵਿੱਚ ਸਬਜ਼ੀਆਂ ਫਲ ਉਗਾਉਣ ਵਾਲੇ ਗਾਰਡਨ ਬਣਾਉਣ ਦੇ ਯਤਨਾਂ ਨੂੰ ਤੇਜ਼ ਕੀਤਾ ਜਾਵੇ। ਬੋਰਡ ਨੇ ਨੋਟ ਕੀਤਾ ਕਿ ਪੰਜਾਬ ਦੇ ਵਿੱਚ ਬੱਚਿਆਂ ਦੇ 100% ਹੈਲਥ ਚੈੱਕਅਪ, ਪੇਟ ਦੇ ਕੀੜਿਆਂ ਦੀ ਦਵਾਈ, ਸਕੂਲਾਂ ਦੇ ਵਿੱਚ LPG ਗੈਸ ਸਿਲੰਡਰ ਅਤੇ ਕਿਚਨ ਦੇ ਸਮਾਨ ਵਰਗੇ ਬਾਕੀ ਸਾਰੇ ਇੰਡੀਕੇਟਰਸ ਦਾ ਪ੍ਰਦਰਸ਼ਨ ਤਸੱਲੀ ਬਖਸ਼ ਹੈ। ਇਹ ਸੀ ਇੱਕ ਜਾਣਕਾਰੀ ਅਤੇ ਲਓ ਕੁਝ ਗੀਤ ਹੋਰ।

ਜਿਵੇਂ ਤੁਸੀਂ ਗੀਤ ਸੁਣ ਰਹੇ ਸੀ, ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ। ਸਤਲੁਜ ਦਰਿਆ ਦੇ ਨਜ਼ਦੀਕੀ ਮੰਡ ਖੇਤਰ ਦੇ ਵਸਨੀਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਅਹਿਮ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਤਲੁਜ ਦਰਿਆ ਦੇ ਤੁਸੀਬਨ ਉੱਪਰ ਪੱਕੀ ਸੜਕ ਬਣਾਉਣ ਦਾ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਹਰ ਸਾਲ ਹੜ੍ਹਾਂ ਕਾਰਨ ਹੋਣ ਵਾਲੀ ਭਾਰੀ ਤਬਾਹੀ ਦੇ ਮੱਦੇਨਜ਼ਰ ਇਸ ਇਲਾਕੇ ਦੇ ਲੋਕਾਂ ਦੇ ਵੱਲੋਂ ਤੁਸੀਬਨ ਨੂੰ ਮਜ਼ਬੂਤ ਕਰਨ, ਇਹਦੇ ਉੱਪਰ ਪੱਕੀ ਸੜਕ ਬਣਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਨੇ ਦੱਸਿਆ ਕਿ ਗਿੱਦੜ ਪਿੰਡੀ ਤੋਂ ਫਲੌਰ ਤੱਕ ਬਣਨ ਵਾਲੀ ਇਸ ਸੜਕ ਦੇ ਨਿਰਮਾਣ ਲਈ ਟੈਂਡਰ ਜਾਰੀ ਕਰ ਦਿੱਤੇ ਜਾਣਗੇ ਅਤੇ ਤੁਰੰਤ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਸੁਲਤਾਨਪੁਰ ਲੋਧੀ ਦੇ ਪਿੰਡ ਸੀਚੇਵਾਲ ਸਥਿਤ ਸੰਤ ਅਵਤਾਰ ਸਿੰਘ ਦੀ ਬਰਸੀ ਦੇ ਸੰਬੰਧ ਵਿੱਚ ਇੱਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਵਾਰ ਮੌਨਸੂਨ ਦੇ ਸੀਜ਼ਨ ਦੌਰਾਨ ਹੜ੍ਹਾਂ ਕਾਰਨ ਹੋਣ ਵਾਲੇ ਕਿਸੇ ਵੀ ਨੁਕਸਾਨ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਵੱਲੋਂ ਅਗਾਊਂ ਸਾਰੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਹਨਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਗੁਰਬਾਣੀ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਅਤੇ ਪੰਜਾਬ ਦੇ ਕੁਦਰਤੀ ਵਾਤਾਵਰਨ ਅਤੇ ਅਮੀਰ ਵਿਰਸੇ ਨੂੰ ਸੁਰਜੀਤ ਕਰੀਏ। ਇਹ ਸੀ ਇੱਕ ਜਾਣਕਾਰੀ ਅਤੇ ਲਓ ਹੁਣ ਸੁਣਦੇ ਹਾਂ ਕੁਝ ਗੀਤ।

ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਤਾਰੀਖ ਵੀ ਬਦਲ ਚੁੱਕੀ ਹੈ, ਦਿਨ ਵੀ ਬਦਲ ਚੁੱਕਾ ਹੈ। ਸ਼ਨਿਚਰਵਾਰ ਦੇ ਅਖੀਰਲੇ ਪਲਾਂ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਹੁਣ ਐਤਵਾਰ ਦੇ ਮੁੱਢਲੇ ਪਲ ਸ਼ੁਰੂ ਹੋ ਚੁੱਕੇ ਹਨ। ਅਤੇ ਲਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੁਣਦੇ ਹਾਂ ਕੁਝ ਗੀਤ।

ਇਹ ਸਨ ਕੁਝ ਗੀਤ ਤੇ ਲੋ ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਨੂੰ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦਾ ਪ੍ਰਧਾਨ ਬਿਨਾਂ ਕਿਸੇ ਵਿਰੋਧ ਦੇ ਚੁਣ ਲਿਆ ਗਿਆ ਹੈ। ਇਹ ਚੋਣ ਪਾਰਟੀ ਦੇ ਸਾਲਾਨਾ ਰਾਸ਼ਟਰੀ ਕਨਵੈਨਸ਼ਨ ਦੇ ਦੌਰਾਨ ਹੋਈ, ਜਿੱਥੇ ਐਬਟ ਨੇ ਦੱਸਿਆ ਕਿ ਉਹ ਪਾਰਟੀ ਨੂੰ ਮੁੜ ਖੜ੍ਹਾ ਕਰਨ ਅਤੇ ਲੋਕਾਂ ਦਾ ਭਰੋਸਾ ਜਿੱਤਣ ਲਈ ਤਿਆਰ ਹਨ। ਭਾਸ਼ਣ ਵਿੱਚ ਉਹਨਾਂ ਨੇ ਕਿਹਾ ਕਿ ਸਪਿਰਚੁਅਲ ਮਲੇਜ ਦੇ ਵਿੱਚ ਹੈ ਦੇਸ਼ ਅਤੇ ਇਸ ਸੰਕਟ ਦਾ ਹੱਲ ਲਿਬਰਲ ਵਿਰੋਧੀ ਪੱਖ ਦੇ ਕੋਲ ਹੈ। ਉਹਨਾਂ ਨੇ ਜ਼ੋਰ ਦਿੱਤਾ ਕਿ ਪਾਰਟੀ ਨੂੰ ਲੋਕਾਂ ਨੂੰ ਯਕੀਨੀ ਦਿਵਾਉਣਾ ਪਊਗਾ ਕਿ ਉਹ ਸਰਕਾਰ ਦਾ ਸਭ ਤੋਂ ਭਰੋਸੇਯੋਗ ਵਿਕਲਪ ਹਨ। ਉਹਨਾਂ ਨੇ ਵਿਰੋਧੀ ਧਿਰ ਦੇ ਲੀਡਰ ਐਂਗਸ ਟੇਲਰ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਬਜਟ ਦੇ ਜਵਾਬ ਦੀ ਰਾਤ ਨੂੰ ਐਂਡਿੰਗ ਮਾਸ ਮਾਈਗ੍ਰੇਸ਼ਨ ਵਰਗੇ ਮੁੱਦੇ ਉਠਾਏ। ਐਬਟ ਨੇ ਮੰਨਿਆ ਕਿ ਪਾਰਟੀ ਮੈਂਬਰਸ਼ਿਪ ਘੱਟ ਹੈ, ਇਹਨੂੰ ਵਧਾਉਣਾ ਉਹਨਾਂ ਦੀ ਪਹਿਲੀ ਤਰਜੀਹ ਹੋਵੇਗੀ। ਲਿਬਰਲ ਪਾਰਟੀ ਪਿਛਲੀਆਂ ਚੋਣਾਂ ਦੇ ਵਿੱਚ ਭਾਰੀ ਹਾਰ ਤੋਂ ਬਾਅਦ ਲੋਕਾਂ ਦਾ ਭਰੋਸਾ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਂਗਸ ਟੇਲਰ ਨੇ ਪਾਰਟੀ ਨੂੰ ਸੱਜੇ ਪੱਖੀ ਆਰਥਿਕ ਅਤੇ ਇਮੀਗ੍ਰੇਸ਼ਨ ਨੀਤੀਆਂ ਦੇ ਵੱਲ ਮੋੜਿਆ ਹੈ, ਜਿਸ ਨਾਲ ਵਨ ਨੇਸ਼ਨ ਵੱਲ ਵੱਧ ਰਹੇ ਸਮਰਥਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਬਟ ਨੇ ਐਡਵਾਂਸ ਆਸਟ੍ਰੇਲੀਆ ਦੇ ਐਡਵਾਈਜ਼ਰੀ ਬੋਰਡ ਤੋਂ ਹਟਣ ਦਾ ਸੰਕੇਤ ਵੀ ਦਿੱਤਾ ਹੈ ਤਾਂ ਜੋ ਉਹ ਪੂਰੀ ਤਰ੍ਹਾਂ ਪਾਰਟੀ ਦੇ ਕੰਮਾਂ ਵੱਲ ਧਿਆਨ ਦੇ ਸਕਣ। ਇਹ ਸੀ ਇੱਕ ਜਾਣਕਾਰੀ ਅਤੇ ਲਓ ਕੁਝ ਹੋਰ ਗੀਤ।

ਹੁਣੇ ਤੁਸੀਂ ਕੁਝ ਗੀਤ ਸੁਣ ਰਹੇ ਸੀ ਤੇ ਲੋਕ ਇੱਕ ਜਾਣਕਾਰੀ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਸਥਾਨਕ ਚੋਣਾਂ ਹੋਈਆਂ ਹਨ। 26 ਤਰੀਕ ਨੂੰ ਵੋਟਾਂ ਪਈਆਂ, 29 ਤਰੀਕ ਨੂੰ ਉਹਨਾਂ ਦੇ ਨਤੀਜੇ ਆ ਗਏ। ਪੰਜਾਬ ਦੀਆਂ ਸਥਾਨਕ ਚੋਣਾਂ ਦੇ ਵਿੱਚ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਹੁੰਝਾ ਫੇਰ ਜਿੱਤ ਦਰਜ ਕਰ ਲਈ ਹੈ। ਸੂਬੇ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ, 19 ਨਗਰ ਪੰਚਾਇਤਾਂ ਦੇ 1897 ਵਾਰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ 958 ਵਾਰਡਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ, 48.45%। ਜਦਕਿ ਕਾਂਗਰਸ ਨੂੰ 397 ਵਾਰਡਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਦੂਜੇ ਸਥਾਨ 'ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਨੇ 192 ਵਾਰਡਾਂ ਦੇ ਵਿੱਚ, ਭਾਜਪਾ ਨੇ 172 ਵਾਰਡਾਂ ਦੇ ਵਿੱਚ ਅਤੇ ਬਹੁਜਨ ਸਮਾਜ ਪਾਰਟੀ ਨੇ 7 ਵਾਰਡਾਂ ਦੇ ਵਿੱਚ ਜਿੱਤ ਦਰਜ ਕੀਤੀ। ਉੱਥੇ ਹੀ ਜਿਹੜੇ ਆਜ਼ਾਦ ਉਮੀਦਵਾਰ ਸੀ ਉਹਨਾਂ ਦੇ ਹਿੱਸੇ 251 ਵਾਰਡ ਆਏ ਹਨ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਬੜੇ ਜ਼ਿਆਦਾ ਹਨ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ, ਬਹੁ ਪਰਤੀ ਸੁਰੱਖਿਆ ਲਗਾਈ ਗਈ। ਕਰੀਬ 80 ਉਮੀਦਵਾਰ ਚੋਣ ਪ੍ਰਕਿਰਿਆ ਦੇ ਦੌਰਾਨ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਸੀ। ਸੂਬੇ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ, 19 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ, ਜਿੰਨਾ ਪਹਿਲਾਂ ਮੈਂ ਦੱਸ ਚੁੱਕਾ ਹਾਂ। ਪਹਿਲਾਂ 5 ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਦਸੰਬਰ 2024 ਵਿੱਚ ਵੀ ਹੋਈਆਂ ਸਨ। ਐਤਕੀ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ 26 ਮਈ ਨੂੰ ਆਪਣੇ ਸਿਆਸੀ ਹੱਕ ਦਾ ਇਸਤੇਮਾਲ ਕੀਤਾ ਸੀ, ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64% ਬਣਦੀ ਹੈ। ਅਤੇ ਹੁਣ ਗੱਲ ਕਰਦੇ ਹਾਂ ਕਿ ਇਹ ਸਥਾਨਕ ਸਰਕਾਰਾਂ ਦੇ ਚੋਣ ਨਤੀਜੇ ਆਉਣ ਵਾਲੀਆਂ ਥੋੜ੍ਹੇ ਜਿਹੇ ਮਹੀਨਿਆਂ ਦੇ ਵਿੱਚ ਜੋ ਵਿਧਾਨ ਸਭਾ ਦੀਆਂ ਪੰਜਾਬ ਦੀਆਂ ਚੋਣਾਂ ਹੋਣੀਆਂ ਹਨ ਉਹਨਾਂ ਨੂੰ ਪ੍ਰਭਾਵਿਤ ਕਰਨਗੇ। ਇਹ ਹਨ ਹਰਜਿੰਦਰ ਸਿੰਘ ਲਾਲ ਹੁਣਾਂ ਦੇ ਆਪਣੇ ਵਿਚਾਰ। ਉਹ ਲਿਖਦੇ ਹਨ, ਹਵਾ ਖਫਾ ਥੀ ਮਗਰ ਇਤਨੀ ਸੰਗ ਦਿਲ ਵੀ ਨਾ ਥੀ, ਹਮੀ ਕੋ ਸ਼ਮਾ ਜਲਾਨੇ ਕਾ ਹੌਸਲਾ ਨਾ ਹੁਆ। ਸਾਰੀਆਂ ਵਿਰੋਧੀ ਪਾਰਟੀਆਂ ਨਗਰ ਕੌਂਸਲ ਚੋਣਾਂ ਦੇ ਵਿੱਚ ਸਰਕਾਰੀ ਧੱਕੇ ਦਾ ਰੌਲਾ ਪਾ ਰਹੀਆਂ ਹਨ, ਪਰ ਸੱਚਾਈ ਤਾਂ ਇਹ ਹੈ ਕਿ ਰਾਜ ਸਰਕਾਰ, ਰਾਜ ਦੇ ਵਿੱਚ ਸਰਕਾਰ ਭਾਵੇਂ ਕਾਂਗਰਸ ਦੀ ਰਹੀ ਹੋਵੇ, ਭਾਵੇਂ ਅਕਾਲੀ ਦਲ ਭਾਜਪਾ ਦੀ ਰਹੀ ਹੋਵੇ, ਉਹਨਾਂ ਨੇ ਵੀ ਪੰਚਾਇਤਾਂ ਅਤੇ ਕੌਂਸਲ ਦੀਆਂ ਚੋਣਾਂ ਦੇ ਵਿੱਚ ਧੱਕਾ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਹਰ ਸਰਕਾਰ ਆਪਣੇ ਤੋਂ ਪਹਿਲੀ ਸਰਕਾਰ ਦੇ ਨਾਲੋਂ ਜ਼ਿਆਦਾ ਧੱਕਾ ਕਰਦੀ ਗਈ, ਆਪ ਸਰਕਾਰ ਵੀ ਵੱਖਰੀ ਨਹੀਂ ਹੈ। ਇਸ ਲਈ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਕਹਿਣਾ ਠੀਕ ਨਹੀਂ ਹੋਊਗਾ। ਬਹੁਤ ਵਾਰ ਹੋਇਆ ਕਿ ਸਰਕਾਰੀ ਪਾਰਟੀ ਨਗਰ ਕੌਂਸਲ ਚੋਣਾਂ ਜਿੱਤ ਜਾਂਦੀ ਹੈ ਪਰ ਵਿਧਾਨ ਸਭਾ ਚੋਣ ਹਾਰ ਜਾਂਦੀ ਹੈ। ਧੱਕਾ ਲੋਕਾਂ ਨੂੰ ਹਮੇਸ਼ਾ ਹੀ ਨਾਰਾਜ਼ ਕਰਦਾ ਹੈ। ਨਗਰ ਕੌਂਸਲ ਚੋਣਾਂ ਤਾਂ ਸਿਰਫ ਸ਼ਹਿਰੀ ਖੇਤਰਾਂ ਦੀਆਂ ਹੀ ਚੋਣਾਂ ਹਨ। ਇਹ ਵੀ ਦੇਖੋ, 2024 ਲੋਕ ਸਭਾ ਦੇ ਵਿੱਚ ਕੁੱਲ 1,56,00,000 ਕਰੀਬ ਵੋਟਾਂ ਪਈਆਂ, ਹੁਣ ਇਹਨਾਂ ਚੋਣਾਂ ਦੇ ਵਿੱਚ 22,00,000 ਵੋਟ ਹੀ ਪੋਲ ਹੋਈ। ਇਸ ਲਈ ਇਹਨਾਂ ਚੋਣਾਂ ਦੇ ਨਤੀਜੇ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ 'ਤੇ ਬਹੁਤੇ ਅਸਰਅੰਦਾਜ਼ ਨਹੀਂ ਹੋ ਸਕਣਗੇ। ਇਸ ਵੇਲੇ ਪੰਜਾਬ ਵਿੱਚ ਭਾਵੇਂ ਸਥਾਪਤੀ ਵਿਰੋਧੀ ਰੁਝਾਨ ਕਾਫੀ ਹੈ, ਵਿਰੋਧੀ ਰੁਝਾਨ ਜਿਹੜਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਫੀ ਹੈ, ਪਰ ਇਹਦੇ ਬਾਵਜੂਦ ਆਪ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਅੱਜ ਦੀ ਰਾਜਨੀਤਿਕ ਸਥਿਤੀ ਇੱਕ ਵਰਦਾਨ ਵਰਗੀ ਜਾਪਦੀ ਹੈ, ਕਿਉਂਕਿ ਇੱਕ ਪਾਸੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਜੋ ਇਸ ਵੇਲੇ ਪੂਰੀ ਤਰ੍ਹਾਂ ਸੁਸਤ ਜਿਹੀ ਜਾਪਦੀ ਹੈ, ਦੂਜੇ ਪਾਸੇ ਉਹਦੇ ਅੱਧੀ ਦਰਜਨ ਤੋਂ ਵਧੇਰੇ ਜਿਹੜੇ ਆਗੂ ਹਨ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਜਾਂ ਕਾਂਗਰਸ ਪ੍ਰਧਾਨ ਬਣਨ ਦੇ ਚਾਹਵਾਨ ਹਨ, ਪਰ ਕਿਸੇ ਇੱਕ ਦੀ ਉਹ ਲੀਡਰਸ਼ਿਪ ਪ੍ਰਵਾਨ ਕਰਨ ਲਈ ਤਿਆਰ ਨਜ਼ਰ ਨਹੀਂ ਆਉਂਦੇ। ਜ਼ਮੀਨੀ ਤੌਰ 'ਤੇ ਕਾਂਗਰਸੀ ਨੇਤਾ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਦਿਸਦੇ ਹਨ, ਜਦੋਂ ਕਿ ਕਾਂਗਰਸ ਹਾਈਕਮਾਨ ਵੀ ਅਜੇ ਸੁੱਤੀ ਪਈ ਲੱਗਦੀ ਹੈ। ਅਕਾਲੀ ਦਲ ਹੰਨੇ ਹੰਨੇ ਮੀਰੀ ਦੀ ਸਥਿਤੀ ਵਿੱਚ ਹਨ।
ਸਿੱਖ ਵੋਟਾਂ ਜਿੱਥੇ ਅਕਾਲੀ ਦਲ ਦੇ ਵਿੱਚ ਵੰਡੀਆਂ ਜਾਣਗੀਆਂ ਉੱਥੇ ਉਹ ਵੋਟਾਂ ਹਨ ਜੋ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਇਹਨਾਂ ਵੋਟਾਂ ਦੇ ਵਿੱਚੋਂ ਹਿੱਸਾ ਬਣਾਉਣਗੇ। ਇਸ ਤਰ੍ਹਾਂ 5-6 ਹਿੱਸਿਆਂ ਦੇ ਵਿੱਚ ਇਹ ਸਿੱਖਾਂ ਦੀਆਂ ਵੋਟਾਂ ਆਖਦੇ ਹਨ ਕਿ ਵੰਡੀਆਂ ਜਾਣਗੀਆਂ 5-6 ਹਿੱਸਿਆਂ ਦੇ ਵਿੱਚ। ਭਾਜਪਾ ਸਿਰਫ ਇੱਕ ਮੁੱਠ ਹੀ ਨਹੀਂ ਸਗੋਂ ਆਏ ਦਿਨ ਨਵੇਂ ਨੇਤਾ ਵੀ ਸ਼ਾਮਿਲ ਕਰ ਰਹੀ ਹੈ। ਉਹ ਇਕੱਲੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ। ਕਿਹਾ ਜਾਂਦਾ ਹੈ ਕਿ ਉਹਦਾ ਨਿਸ਼ਾਨਾ ਸਰਕਾਰ ਬਣਾਉਣ ਦਾ ਨਹੀਂ ਸਗੋਂ ਬੰਗਾਲ ਦੇ ਵਾਂਗ ਪਹਿਲਾਂ ਮੁੱਖ ਵਿਰੋਧੀ ਪਾਰਟੀ ਬਣਨ ਦਾ ਹੈ ਅਤੇ ਉਹ 35-40 ਸੀਟਾਂ 'ਤੇ ਜ਼ਿਆਦਾ ਜ਼ੋਰ ਲਾਊਗੀ। ਪਰ ਹੁਣ ਭਾਜਪਾ ਵੱਲੋਂ ਇੱਕ ਚਿਹਰੇ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਏ ਜਾਣ ਤੋਂ ਲੱਗਦਾ ਹੈ ਕਿ ਭਾਜਪਾ ਇਸ ਵਾਰ ਵੀ ਸਰਕਾਰ ਬਣਾਉਣ ਲਈ ਜ਼ੋਰ ਲਾਵੇਗੀ। ਕੁਝ ਹਲਕੇ ਇਹ ਵੀ ਕਹਿੰਦੇ ਹਨ ਕਿ ਭਾਜਪਾ ਆਪ ਨੂੰ ਹਾਲ ਦੀ ਘੜੀ ਖਤਮ ਕਰਨ ਦੀ ਰਣਨੀਤੀ ਨਹੀਂ ਅਪਣਾਊਗੀ, ਸਗੋਂ ਉਹਦਾ ਨਿਸ਼ਾਨਾ ਇੱਕ ਪਾਸੇ ਕਾਂਗਰਸ ਮੁਕਤ ਭਾਰਤ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਤੇਜ਼ ਤਰਾਰ ਵਿਅਕਤੀ ਹਨ, ਮੌਕੇ ਦਾ ਫਾਇਦਾ ਉਹਨਾਂ ਨੂੰ ਖੂਬ ਉਠਾਉਣਾ ਆਉਂਦਾ ਹੈ। ਭਾਜਪਾ ਦੇ ਨਾਲ ਤਿੱਖੀ ਲੜਾਈ ਆਪ ਨੂੰ, ਆਮ ਆਦਮੀ ਪਾਰਟੀ ਨੂੰ ਸੂਤ ਬੈਠਦੀ ਹੈ ਅਤੇ ਇਹ ਬਰਤਾਂਤ ਕਿ ਭਾਜਪਾ ਅਤੇ ਆਪ ਵਿੱਚ ਹੀ ਮੁਕਾਬਲਾ ਹੈ, ਦੋਵਾਂ ਧਿਰਾਂ ਦੇ ਹੱਕ ਵਿੱਚ ਜਾਂਦਾ ਹੈ। ਉਂਝ ਵੀ ਜੇ ਪੰਜਾਬ ਵਿੱਚ ਖਤਮ ਹੋ ਗਈ ਤਾਂ ਦਸੰਬਰ ਦੇ ਵਿੱਚ ਹੋਣ ਵਾਲੀਆਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਉਹ ਕਾਂਗਰਸ ਦੀਆਂ ਵੋਟਾਂ ਨਹੀਂ ਕੱਟ ਸਕੂਗੀ, ਜੋ ਕਿ ਭਾਜਪਾ ਨੂੰ ਸੂਤ ਨਹੀਂ ਬੈਠਦਾ। ਅਜੇ ਵੀ ਅਕਾਲੀ ਦਲਾਂ ਦੇ ਕੋਲ ਏਕਤਾ ਲਈ ਅਤੇ ਕਾਂਗਰਸ ਕੋਲ ਫੁੱਟ ਖਤਮ ਕਰਕੇ ਸਾਹਮਣੇ ਆਉਣ ਵਾਸਤੇ ਕੁਝ ਮਹੀਨਿਆਂ ਦਾ ਸਮਾਂ ਬਾਕੀ ਬਚਿਆ ਹੈ, ਪਰ ਜਿੱਤ ਹਾਰ ਦਾ ਫੈਸਲਾ ਤਾਂ ਲੋਕਾਂ ਦੇ ਵੱਲੋਂ ਆਖਰੀ ਮੌਕੇ 'ਤੇ ਕੀਤਾ ਜਾਊਗਾ। ਚੋਣਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਹਵਾ ਆਖਰੀ ਹਫ਼ਤੇ ਦੇ ਵਿੱਚ ਬਦਲਦੀ ਹੈ, ਇਸ ਲਈ ਵਕਤ ਹੀ ਦੱਸੂਗਾ ਕਿ ਕੌਣ ਜਿੱਤੂਗਾ ਕੌਣ ਹਾਰੂਗਾ। ਵਕਤ ਕੀ ਪਾਬੰਦ ਹੈ ਆਤੀ ਜਾਤੀ ਰੌਣਕੇ, ਵਕਤ ਹੈ ਫੁੱਲੋਂ ਕੀ ਸੇਜ, ਵਕਤ ਹੈ ਕਾਂਟੋਂ ਕਾ ਤਾਜ। ਇਹ ਸੀ ਇੱਕ ਜਾਣਕਾਰੀ ਹਰਜਿੰਦਰ ਸਿੰਘ ਲਾਲ ਹੁਣਾਂ ਦੀ ਲਿਖੀ ਹੋਈ, ਉਹਨਾਂ ਦੇ ਆਪਣੇ ਵਿਚਾਰ ਅਤੇ ਲਓ ਹੁਣ ਸੁਣਦੇ ਹਾਂ ਕੁਝ ਗੀਤ।

0: ਚੌਰੀ ਪਰਖੇ ਚੌਰੀ ਪਰਖੇ ਚੌਰੀ ਪਰਖੇ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ
1: ਗੀਤ ਤੋਂ ਬਾਅਦ ਖਬਰਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੱਤਣ 'ਤੇ ਖੁਸ਼ੀ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ ਲੋਕਾਂ ਨੇ ਵਿਰੋਧੀ ਧਿਰ ਦੀ ਨਫ਼ਰਤ ਦੀ ਰਾਜਨੀਤੀ ਨੂੰ ਹਰਾ ਦਿੱਤਾ ਅਤੇ ਸੱਤਾਧਾਰੀ ਪਾਰਟੀ ਦੀ ਵਿਕਾਸ ਦੀ ਰਾਜਨੀਤੀ ਦਾ ਸਮਰਥਨ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੱਤਾਧਾਰੀ ਆਪ 'ਤੇ ਸਥਾਨਕ ਚੋਣਾਂ ਦੇ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਉਹਨਾਂ ਦੀ ਸਾਮ ਦਾਮ ਦੰਡ ਭੇਦ ਦੀ ਐਲਾਨੀ ਹੋਈ ਨੀਤੀ ਸੀ, ਜਿਹਦਾ ਪੂਰੇ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਸ਼ਰੇਆਮ ਪ੍ਰਦਰਸ਼ਨ ਕੀਤਾ ਗਿਆ। ਵੜਿੰਗ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਨਤੀਜੇ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਕੋਈ ਅਸਲੀ ਸੰਕੇਤ ਨਹੀਂ ਹਨ। ਅਸਲੀ ਮੁਕਾਬਲਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੋਊਗਾ। ਪੰਜਾਬ ਦੇ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਸੂਬੇ ਦੇ ਪਾਰਟੀ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਕਰਦਿਆਂ ਹੋਇਆਂ ਚੋਣ ਰਣਨੀਤੀ 'ਤੇ ਚਰਚਾ ਕੀਤੀ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਵੀ ਹਾਜ਼ਰ ਸਨ। ਇਸ ਬੈਠਕ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਜੇਇੰਦਰ ਸਿੰਗਲਾ ਸ਼ਾਮਲ ਹੋਏ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਟ੍ਰਿਬਿਊਨ ਚੌਂਕ 'ਤੇ ਫਲਾਈਓਵਰ ਬਣਾਉਣ ਦੇ ਪ੍ਰੋਜੈਕਟ ਨੂੰ ਅੱਗੇ ਵਧਣ ਤੋਂ ਸਖ਼ਤੀ ਦੇ ਨਾਲ ਰੋਕ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਚੰਡੀਗੜ੍ਹ ਸ਼ਹਿਰ ਦੀ ਯੋਜਨਾ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਲੀਕੀ ਗਈ ਸੀ, ਨਾ ਕਿ ਲਗਾਤਾਰ ਵੱਧਦੀਆਂ ਜਾ ਰਹੀਆਂ ਗੱਡੀਆਂ ਦੀ ਭੀੜ ਲਈ ਸੀ। ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ AFPI ਫੋਰ ਗਰਲ SAS ਨਗਰ ਮੋਹਾਲੀ ਦੀ ਕੈਡਿਟ ਨਿਸ਼ਾ ਨੂੰ ਭਾਰਤੀ ਜਲ ਸੈਨਾ ਦੇ ਵਿੱਚ ਸਬ ਲੈਫਟੀਨੈਂਟ ਵੱਲੋਂ ਕਮਿਸ਼ਨ ਮਿਲਿਆ ਹੈ। ਪੰਜਾਬ ਸਰਕਾਰ 5 ਸਾਲਾਂ 'ਚ ਪਹਿਲੀ ਵਾਰ ਮਾਲੀਆ ਘਾਟੇ 'ਚ ਉੱਭਰੀ ਹੈ। ਮਾਲੀ ਵਰ੍ਹੇ ਦੀ ਸ਼ੁਰੂਆਤ 'ਚ ਪਹਿਲੀ ਵਾਰ 2813.18 ਕਰੋੜ ਰੁਪਈਏ ਦਾ ਮਾਲੀਆ ਸਰਪਲਸ ਹੋਇਆ। ਤੇਲ ਕੀਮਤਾਂ ਦੇ ਵਿੱਚ ਵੱਧਦੇ ਅਤੇ ਰੀਅਲ ਅਸਟੇਟ ਤੇਜ਼ੀ ਕਾਰਨ ਮਾਲੀਆ ਸਰਪਲਸ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਸਮਰ ਵਕੇਸ਼ਨ ਕਰਨ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦੀ ਸੂਬਾ ਇਕਾਈ ਦਾ ਮੁਖੀ ਲਾਉਣ ਦੇ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਮੰਨਿਆ ਕਿ ਭਾਜਪਾ ਸੂਬੇ ਦੇ ਵਿੱਚ ਆਪਣੇ ਪੱਧਰ 'ਤੇ ਚੋਣਾਂ ਜਿੱਤਣ ਦੀ ਹਾਲਤ ਦੇ ਵਿੱਚ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਪਹਿਲਾਂ ਸੂਬੇ ਦੇ ਸੀਨੀਅਰ ਆਗੂਆਂ ਨਾਲ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਕੀਤਾ। ਸਿਟੀ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾਕਟਰ ਮਨਵੀਰ ਸਿੰਘ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਸ਼ਾਨਦਾਰ ਯੋਗਦਾਨ ਲਈ ਬਿੱਗ ਇੰਪੈਕਟ ਅਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਜ ਚੋਣ ਕਮਿਸ਼ਨ ਪੰਜਾਬ ਦੇ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੀਆਂ ਗੁਰਦਾਸਪੁਰ, ਦੀਨਾਨਗਰ ਕਾਦੀਆਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਮ 84 ਨਗਰ ਕੌਂਸਲ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨਾਮਜ਼ਦਗੀ ਦੀ ਪ੍ਰਕਿਰਿਆ 30 ਮਈ ਤੋਂ ਸ਼ੁਰੂ ਹੋ ਕੇ 3 ਜੂਨ ਤੱਕ ਚੱਲੂਗੀ। ਪੜਤਾਲ 4 ਜੂਨ ਨੂੰ, 5 ਜੂਨ ਨੂੰ ਉਮੀਦਵਾਰ ਨਾਂ ਵਾਪਸ ਲੈ ਸਕਣਗੇ ਅਤੇ 13 ਜੂਨ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਊਗੀ। ਦੇਸ਼ ਦੇ ਅੰਦਰ ਨਕਦੀ ਕਰੰਸੀ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਦੇਖਦਿਆਂ ਹੋਇਆ ਭਾਰਤੀ ਰਿਜ਼ਰਵ ਬੈਂਕ ਨੇ ਭਾਰਤ ਦੇ ਵਿੱਚ ਪਲਾਸਟਿਕ ਦੇ ਬੈਂਕ ਨੋਟ ਪੇਸ਼ ਕਰਨ ਦੀ ਯੋਜਨਾ 'ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲੀਆ ਬੋਰਡ ਮੀਟਿੰਗ ਦੌਰਾਨ ਪਲਾਸਟਿਕ ਕਰੰਸੀ ਚਲਾਉਣ ਦੇ ਮੁੱਦੇ 'ਤੇ ਗੰਭੀਰ ਚਰਚਾ ਹੋਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਨੇ ਭਾਰਤ ਦੇ ਵਿੱਚ ਅੱਤ ਦੀ ਗਰਮੀ ਦੇ ਸੰਕਟ ਨੂੰ ਲੈ ਕੇ ਕੇਂਦਰ ਅਤੇ ਕਈ ਸੂਬਾ ਸਰਕਾਰਾਂ ਤੋਂ ਜਲਵਾਯੂ ਅਨੁਕੂਲਨ ਰਣਨੀਤੀਆਂ ਬਾਰੇ ਰਿਪੋਰਟ ਮੰਗੀ ਹੈ। ਅਦਾਲਤ ਨੇ ਕਿਹਾ ਕਿ ਵੱਧਦਾ ਤਾਪਮਾਨ ਦੇਸ਼ ਵਿੱਚ ਇੱਕ ਅਜੇ ਹੀ ਭਿਆਨਕ ਵਾਤਾਵਰਨ ਆਫਤ ਬਣ ਰਿਹਾ ਹੈ ਜਿਹਦੇ ਵੱਲ ਅਜੇ ਤੱਕ ਪੂਰਾ ਧਿਆਨ ਹੀ ਨਹੀਂ ਦਿੱਤਾ ਗਿਆ। ਗਰਮੀ ਨਾ ਸਿਰਫ ਲੋਕਾਂ ਦੀ ਸਿਹਤ ਨੂੰ ਖਰਾਬ ਕਰ ਰਹੀ ਹੈ, ਸਗੋਂ ਖੇਤੀਬਾੜੀ, ਪਾਣੀ ਦੇ ਸਰੋਤਾਂ, ਮਜ਼ਦੂਰਾਂ ਦੀ ਕੰਮ ਕਰਨ ਦੀ ਸਮਰੱਥਾ, ਜੰਗਲੀ ਜੀਵਾਂ, ਦੇਸ਼ ਦੀ ਆਰਥਿਕਤਾ 'ਤੇ ਬੁਰਾ ਅਸਰ ਪਾ ਰਹੀ ਹੈ। ਸ਼ਿਮਲਾ, ਹਿਮਾਚਲ ਪ੍ਰਦੇਸ਼, ਜੰਗਲਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅੱਗ ਲੱਗਣ 'ਤੇ 263 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨਾਲ ਲਗਭਗ 3500 ਹੈਕਟੇਅਰ ਜੰਗਲਾਤ ਜ਼ਮੀਨ ਪ੍ਰਭਾਵਿਤ ਹੋਈ ਹੈ। ਵਣ ਵਿਭਾਗ ਨੂੰ 82 ਲੱਖ ਰੁਪਈਏ ਦਾ ਨੁਕਸਾਨ ਹੋਇਆ ਹੈ। ਜੰਗਲਾਂ ਦੇ ਵਿੱਚ ਲੱਗੀ ਅੱਗ ਦੇ ਨਾਲ ਕੀਮਤੀ ਰੁੱਖ ਪੌਦੇ ਸੜ ਕੇ ਸਵਾਹ ਹੋ ਰਹੇ ਹਨ। ਵਾਤਾਵਰਨ ਅਤੇ ਜੰਗਲੀ ਜੀਵਾਂ 'ਤੇ ਗੰਭੀਰ ਖਤਰਾ ਮੰਡਰਾ ਰਿਹਾ ਹੈ। ਅਮਰੀਕਾ ਵੱਲੋਂ ਈਰਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਅਤੇ ਈਰਾਨ ਵੱਲੋਂ ਵੀ ਕੁਵੈਤ ਸਥਿਤ ਅਮਰੀਕਾ ਦੇ ਫੌਜੀ ਟਿਕਾਣਿਆਂ ਨੂੰ ਬੈਲਿਸਟਿਕ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਪਰ ਖਾੜੀ ਦੇ ਵਿੱਚ ਚੱਲ ਰਹੇ ਇਸ ਸੰਘਰਸ਼ ਨੂੰ ਟਾਲਣ ਦੀਆਂ ਕੋਸ਼ਿਸ਼ਾਂ ਦੇ ਵਜੋਂ ਅਮਰੀਕੀ ਅਤੇ ਈਰਾਨੀ ਵਾਰਤਾਕਾਰ ਵੀਰਵਾਰ ਨੂੰ ਇੱਕ ਅਸਥਾਈ ਸਮਝੌਤੇ 'ਤੇ ਪਹੁੰਚੇ, ਜਿਹਦੇ ਵਿੱਚ ਜੰਗ ਵੀ ਨੂੰ 60 ਦਿਨ ਹੋਰ ਵਧਾਉਣ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਸਮੇਤ ਕਈ ਮੁਸਲਿਮ ਦੇਸ਼ਾਂ ਨੂੰ ਇਜ਼ਰਾਈਲ ਨੂੰ ਇੱਕ ਰਾਸ਼ਟਰ ਦੇ ਵਜੋਂ ਮਾਨਤਾ ਦੇਣ ਅਤੇ ਇਹਦੇ ਨਾਲ ਕੂਟਨੀਤਿਕ ਸੰਬੰਧ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ। ਅਤੇ ਦੂਜੇ ਪਾਸੇ ਲਸ਼ਕਰੇ ਤੋਇਬਾ ਦੇ ਡਿਪਟੀ ਚੀਫ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਨੇ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਵੀ ਕੀਤੀ ਤਾਂ ਪਾਕਿਸਤਾਨ ਸਰਕਾਰ ਤਬਾਹ ਹੋ ਜਾਵੇਗੀ। ਸਨ ਫਰਾਂਸਿਸਕੋ, ਪੰਜਾਬੀ ਦੇ ਨਾਮਵਰ ਗੀਤਕਾਰ ਗੁਰਮਿੰਦਰ ਕੈਂਡੋਵਾਲ ਦੀ ਪੁਸਤਕ ਮੇਰੀ ਜਾਨ 'ਤੇ ਬਣੀਆਂ ਸਟਾਕਟਨ ਵਿਖੇ ਅਵਤਾਰ ਰਿਕਾਰਡਸ ਦੇ ਵੱਲੋਂ ਸੰਗੀਤਕ ਅਤੇ ਸ਼ਾਇਰਾਨਾ ਸਮਾਗਮ ਦੌਰਾਨ ਜਾਰੀ ਕੀਤੀ ਗਈ। ਭਾਰਤੀ ਕੁਸ਼ਤੀ ਫੈਡਰੇਸ਼ਨ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ ਨੂੰ 2026 ਏਸ਼ਿਆਈ ਖੇਡਾਂ ਦੇ ਚੋਣ ਟਰਾਇਲਾਂ ਦੇ ਵਿੱਚ ਸ਼ਮੂਲੀਅਤ ਦੀ ਖੁੱਲ੍ਹ ਦਿੰਦੇ ਹੋਏ ਦਿੱਲੀ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਪਹੁੰਚ ਗਈ ਹੈ। ਫੈਡਰੇਸ਼ਨ ਨੇ ਆਪਣੀ ਵਿਸ਼ੇਸ਼ ਲੀਵ ਪਟੀਸ਼ਨ ਦੇ ਵਿੱਚ ਦਿੱਲੀ ਹਾਈ ਕੋਰਟ ਦੇ 22 ਮਈ ਦੇ ਫੈਸਲੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਕਿਹਾ ਹੈ। ਫੈਡਰੇਸ਼ਨ ਨੇ ਦਲੀਲ ਦਿੱਤੀ ਹੈ ਕਿ ਵਿਨੇਸ਼ ਦੇ ਹੱਕ ਦੇ ਵਿੱਚ ਹਦਾਇਤਾਂ ਜਾਰੀ ਕਰਨ ਤੋਂ ਪਹਿਲਾਂ WFI ਨੂੰ ਆਪਣੀ ਗੱਲ ਰੱਖਣ ਦਾ ਢੁਕਵਾਂ ਮੌਕਾ ਨਹੀਂ ਦਿੱਤਾ ਗਿਆ। ਹਾਈ ਕੋਰਟ ਨੇ ਵਿਨੇਸ਼ ਨੂੰ ਚੋਣ ਮਾਪਦੰਡਾਂ ਤਹਿਤ ਅਯੋਗ ਹੋਣ ਦੇ ਬਾਵਜੂਦ ਏਸ਼ਿਆਈ ਖੇਡਾਂ ਦੇ ਟਰਾਇਲਾਂ ਦੇ ਵਿੱਚ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਗੁਜਰਾਤ ਟਾਈਟਨਸ ਨੇ ਕੁਆਲਾਇਰ 2, ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ। 215 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਟਾਈਟਨ ਨੇ 18.4 ਓਵਰਾਂ ਦੇ ਵਿੱਚ 3 ਵਿਕਟਾਂ ਗਵਾ ਕੇ 219 ਦੌੜਾਂ ਬਣਾ ਦਿੱਤੀਆਂ, ਫਾਈਨਲ ਦੇ ਵਿੱਚ ਜਗ੍ਹਾ ਪੱਕੀ ਕਰ ਲਈ। ਇਹ ਜਿੱਤ ਸ਼ੁਭਮਨ ਗਿੱਲ ਦੀ ਬਦੌਲਤ ਮਿਲੀ, ਜਿਨ੍ਹਾਂ ਨੇ 53 ਗੇਂਦਾਂ ਦੇ ਵਿੱਚ 3 ਛਿੱਕੇ, 15 ਚੌਕਿਆਂ ਦੀ ਮਦਦ ਨਾਲ 104 ਦੌੜਾਂ ਦੀ ਤਾਬੜ ਤੋੜ ਪਾਰੀ ਖੇਡੀ। ਸ਼ੁਭਮਨ ਗਿੱਲ ਨੇ ਪਹਿਲੀ ਵਿਕਟੀ 167 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਭਾਰਤ ਦੀ ਹਾਈ ਜੰਪ ਖਿਡਾਰਨ ਪੂਜਾ ਸਿੰਘ ਨੇ ਏਸ਼ੀਅਨ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਜਿੱਤ ਲਿਆ ਹੈ। ਉਹਨਾਂ ਨੇ ਨੈਸ਼ਨਲ ਰਿਕਾਰਡ ਵੀ ਤੋੜ ਦਿੱਤਾ। 19 ਸਾਲਾ ਪੂਜਾ ਨੇ 1.93 ਮੀਟਰ ਦੀ ਛਾਲ ਲਗਾਈ ਅਤੇ ਸੁਹਾਨਾ ਕੁਮਾਰੀ ਦਾ 14 ਸਾਲ ਪੁਰਾਣਾ 1.92 ਮੀਟਰ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਪੂਜਾ ਨੇ ਕਾਮਨਵੈਲਥ ਗੇਮਸ ਲਈ ਵੀ ਕੁਆਲੀਫਾਈ ਕਰ ਲਿਆ। ਅਤੇ ਹੁਣ ਮੈਂ ਖਬਰ ਦੇਣ ਜਾ ਰਿਹਾ ਹਾਂ ਆਸਟ੍ਰੇਲੀਆ ਦੇ ਬਾਰੇ, ਸਪੋਕਸਮੈਨ ਅਖਬਾਰ 'ਚੋਂ। ਆਸਟ੍ਰੇਲੀਆ ਦੀ ਸਰਕਾਰ ਨੇ ਨੌਜਵਾਨਾਂ ਲਈ ਇੱਕ ਸ਼ਾਨਦਾਰ ਲੈਟਰੀ ਵੀਜ਼ਾ, ਕੰਮ ਅਤੇ ਛੁੱਟੀਆਂ ਦਾ ਵੀਜ਼ੇ ਦਾ ਐਲਾਨ ਕੀਤਾ ਹੈ। ਵੀਜ਼ਾ ਰਜਿਸਟ੍ਰੇਸ਼ਨ 4 ਜੂਨ ਤੋਂ ਸ਼ੁਰੂ ਹੋਊਗੀ, 25 ਜੂਨ ਤੱਕ ਜਾਰੀ ਰਹੂਗੀ, ਭਾਵ ਤੁਹਾਡੇ ਕੋਲ ਫਾਰਮ ਭਰਨ ਲਈ 3 ਹਫ਼ਤੇ ਹੋਣਗੇ। 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਸਿਰਫ $25 ਲਗਭਗ 1500 ਰੁਪਈਆਂ ਦੀ ਫੀਸ ਦੇ ਨਾਲ ਖੁਦ ਜਾ ਕੇ ਔਨਲਾਈਨ 'ਤੇ ਅਰਜ਼ੀ ਦੇ ਸਕਦੇ ਹਨ। ਕਿਸੇ ਵੀ ਏਜੰਟ ਦਾ ਸ਼ਿਕਾਰ ਹੋਏ ਬਿਨਾਂ ਤੁਸੀਂ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਸਕਦੇ ਹੋ ਅਤੇ 1 ਸਾਲ ਦੇ ਲਈ ਆਸਟ੍ਰੇਲੀਆ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਆਸਟ੍ਰੇਲੀਆਈ ਸਰਕਾਰ ਕੋਲ ਤੁਹਾਡੇ ਲਈ ਇੱਕ ਵਧੀਆ ਮੌਕਾ ਹੈ। ਇਹ ਵੀਜ਼ਾ ਆਮ ਤੌਰ 'ਤੇ ਲੈਟਰੀ ਪ੍ਰਣਾਲੀ ਰਾਹੀਂ ਜਾਰੀ ਕੀਤਾ ਜਾਂਦਾ ਹੈ। ਇਹ 1 ਸਾਲ ਦਾ ਵਰਕ ਵੀਜ਼ਾ ਹੈ। ਨੌਜਵਾਨਾਂ ਨੂੰ ਆਸਟ੍ਰੇਲੀਆ ਦੇ ਅੰਦਰ ਰਹਿਣ, ਕਮਾਉਣ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਇਹਦਾ ਹਿੱਸਾ ਬਣਨ ਲਈ ਤੁਹਾਨੂੰ 4 ਜੂਨ ਤੋਂ 25 ਜੂਨ ਦੇ ਵਿਚਕਾਰ ਆਪਣਾ ਔਨਲਾਈਨ ਫਾਰਮ ਭਰਨ ਦੀ ਲੋੜ ਹੋਵੇਗੀ। ਤੁਹਾਡੇ ਕੋਲ ਅਜਿਹਾ ਕਰਨ ਲਈ 3 ਹਫ਼ਤੇ ਹਨ ਜਿੱਦਾਂ ਦੱਸਿਆ ਗਿਆ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਰਜਿਸਟ੍ਰੇਸ਼ਨ ਫੀਸ ਬੜੀ ਘੱਟ ਹੈ, 1500 ਰੁਪਈਏ ਤਕਰੀਬਨ। ਉਮਰ ਸੀਮਾ ਬਿਨੈਕਾਰਾਂ ਦੀ ਉਮਰ 18 ਤੋਂ 30 ਸਾਲਾਂ ਦੇ ਵਿਚਕਾਰ ਹੋਣੀ ਚਾਹੀਦੀ ਹੈ। ਪਾਸਪੋਰਟ ਅਤੇ ਪੈਨ ਕਾਰਡ, ਇੱਕ ਵੈਧ ਪਾਸਪੋਰਟ ਅਤੇ ਪੈਨ ਕਾਰਡ ਲਾਜ਼ਮੀ ਹੈ। ਤੁਹਾਡੇ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ ਘੱਟ 2 ਸਾਲ ਦਾ ਡਿਪਲੋਮਾ ਜਾਂ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ। ਫਾਰਮ ਭਰਨ ਤੋਂ ਬਾਅਦ ਜੇਕਰ ਤੁਹਾਡੀ ਚੋਣ ਹੋ ਜਾਂਦੀ ਹੈ ਤਾਂ ਤੁਹਾਨੂੰ ਆਸਟ੍ਰੇਲੀਆ ਇਮੀਗ੍ਰੇਸ਼ਨ ਵਿਭਾਗ ਤੋਂ ਇੱਕ ਈਮੇਲ ਪ੍ਰਾਪਤ ਹੋਵੇਗਾ। ਤੁਹਾਡੀ ਚੋਣ ਤੋਂ ਬਾਅਦ ਹੀ ਤੁਹਾਨੂੰ ਪੂਰੀ ਵੀਜ਼ਾ ਪ੍ਰਕਿਰਿਆ ਪੂਰੀ ਕਰਨ ਦੀ ਲੋੜ ਹੋਵੇਗੀ। ਇਸ ਕਦਮ ਦੇ ਵਿੱਚ ਤੁਹਾਨੂੰ ਆਪਣੇ ਬੈਂਕ ਖਾਤੇ ਦੇ ਵਿੱਚ ਲਗਭਗ 4 ਲੱਖ ਦਾ ਫੰਡ ਵਿਖਾਉਣ ਦੀ ਜ਼ਰੂਰਤ ਹੋਵੇਗੀ। ਦੂਜੇ ਪਾਸੇ ਚੰਗੀ ਖਬਰ ਇਹ ਹੈ ਕਿ ਵਿਭਾਗ ਤੁਹਾਨੂੰ ਇਸ ਫੰਡ ਨੂੰ ਤਿਆਰ ਕਰਨ ਲਈ ਕਾਫ਼ੀ ਸਮਾਂ ਦਿੰਦਾ ਹੈ। ਇਸ ਪੂਰੇ ਫਾਰਮ ਨੂੰ ਭਰਨ ਲਈ ਕਿਸੇ ਵੀ ਏਜੰਟ ਨੂੰ ਰਕਮ ਦੇਣ ਦੀ ਲੋੜ ਨਹੀਂ, ਘਰ ਬੈਠ ਕੇ ਆਸਾਨੀ ਨਾਲ ਔਨਲਾਈਨ ਫਾਰਮ ਭਰ ਸਕਦੇ ਹੋ। ਇਹ ਧਿਆਨ ਦੇਣ ਯੋਗ ਹੈ, ਜੇਕਰ ਤੁਸੀਂ ਸਵੈ ਪ੍ਰਯੁਕਤ ਵੀਜ਼ਾ 482 ਲਈ ਅਰਜ਼ੀ ਦਿੰਦੇ ਹੋ ਤਾਂ ਕੁੱਲ ਲਾਗਤ ਹੁੰਦੀ ਹੈ 1.5 ਲੱਖ ਤੋਂ 2.5 ਲੱਖ। ਜੇ ਤੁਸੀਂ PR ਵੀਜ਼ਾ ਲੈਂਦੇ ਹੋ ਤਾਂ ਪੂਰੀ ਪ੍ਰਕਿਰਿਆ 3.5 ਤੋਂ 4 ਲੱਖ ਤੱਕ ਖਰਚ ਹੋ ਸਕਦੀ ਹੈ। ਇਹ ਸੀ ਇੱਕ ਜਾਣਕਾਰੀ। ਅਤੇ ਲਓ ਸਾਡਾ ਅੱਜ ਦਾ ਪੰਜਾਬੀ ਪ੍ਰੋਗਰਾਮ ਹੁਣ ਖਤਮ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ, ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਰਮਾਤਮਾ ਅੱਗੇ ਇਹ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਸਭਨਾਂ ਦੇ ਘਰਾਂ ਵਿੱਚ ਖੁਸ਼ੀਆਂ, ਖੇੜੇ, ਤੰਦਰੁਸਤੀਆਂ ਰਹਿਣ, ਸਭਨਾਂ ਨੂੰ ਕਾਮਯਾਬੀਆਂ ਪਰਮਾਤਮਾ ਬਖਸ਼ੇ ਅਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਕੁਝ ਗੀਤ।